0: inshallah, mere bhai wapas aayega.
1: Currently, more people than ever are on the move worldwide in search of a better life.
2: Unne bas eh socha si ki mere ghar de halaat theek ho jaan. Eh sochda si. ਤੇ ਮੈਂ ਉਹਨੂੰ ਕਿਹਾ ਵੀ ਸੀ ਕਿ ਮੈਂ ਘਰ ਦੇ ਹਾਲਾਤ ਠੀਕ ਕਰਨੇ ਹੁਣ ਤੇ ਘਰ ਰਹਿ ਕੇ ਵੀ ਹੋ ਸਕਦੇ ਨੇ ਤਾਂ ਪੁੱਠੇ ਰਸਤੇ ਨਾ ਜਾ ਤੂੰ ਨਹੀਂ ਸੀ ਮੰਨਦਾ ਕਿਸੇ ਦੀ ਗੱਲ
1: ਫਾਈਂਡ ਆਊਟ ਅਬਾਊਟ ਰਬੀਨਾ ਸਟੋਰੀ ਇਨਫੋ ਮਾਈਗ੍ਰੈਂਟਸ ਰਿਲਾਇਬਲ ਨਿਊਜ਼ ਫॉर ਮਾਈਗ੍ਰੈਂਟਸ ਵੇਅਰਐਵਰ ਦੇ ਮੇ ਬੀ
3: Your immune system is mercilessly efficient, with certain cells dedicated to devouring pathogens and others that seek out and destroy anything in the body that doesn't belong. But sometimes your defenses get confused, sounding the emergency alarm even with harmless intruders like dust or pollen. Or they attack your own organs like the skin or thyroid. Felice's immune response was so extreme that he almost suffocated, to his mother's horror.
4: I was thinking, we're not going to make it.
3: Could the mystery allergy be stopped? That and more on In Good Shape.